ਉਹ ਸਿੱਖਾ ਦਾ ਕਿ ਬੋਲਾ ਪਾਇਆ ਅੱਲਾ ਪਰ ਉਹ ਸ਼ੋਭਨ ਦਾ ਮਾਤੀ ਸਮਾ ਦਾ ਵਾਤੀ ਕੇਲਾ ਕੋ ਕੋ ਬਲੂਨ ਕੁਲ ਮਕੁਲ ਮਨ ਸ਼ੇਦਾ ਚੱਕਾ ਯਾਤੀ ਹੋਇਆ ਦਾ ਕੋ ਸੰਗ ਹੈ ਮੈਂ ਸਿੱਖੀ ਮੈਂ ਸਾਥੀ ਦਾ ਦੇ ਸਿੱਖਾ ਦਾ ਦੇ ਸਿੱਖਾ ਬੱਕੇਲਾ ਦਾ ਬਾ ਕੋ ਪਿੱਛੇ ਨੇ ਕੁਸਲੇ ਇੰਤਿਆ ਲੀਵਾ ਉਸੇ ਸਾਥੀ ਦੇ ਇਹ ਜਾਲ ਕੋ ਕੋ ਯਕੀਨ ਦਾ ਇੰਦਾ ਸੁਸਲੇ ਨੇ ਯਾਤੀ ਦਾ ਦੇ ਸਿੱਖਾ ਸਿੱਖਾ ਮੋਇਆ ਸੇਦਾ ਤੁਮੇ ਲੈ ਹੋਲਾ ਤੁਮ ਬਖਾ ਬੇਵਾ ਸ਼ਾਗਾ ਦਾ ਬਹਿਰੇ ਦਾ ਬਾਈ ਸਾ ਉਹ ਇਸਮੀ ਦੇ ਸਿੱਖੇ ਦਾ ਕੋ ਕੋ